ਕਿਲਾ ਹੁੰਦਾ ਹਾ, ਕੋਟ ਕਿਲਾ ਹੁੰਦਾ ਹਾ, ਜਿਵੇਂ ਵਸੀਲੇ ਪੰਜੋ ਜੰਗ ਲੱਗੀ ਲੱਗਦੀ ਤਾਂ ਉੱਥੇ ਪੰਜੋ ਹਿਕੜੋ ਬਚਾਅ ਹੁੰਦੋ, ਪੰਜੋ ਡਿਫੈਂਸ ਹੁੰਦੋ, ਤਾਂ ਸਮਝਾ ਕੋਟ ਐਂ ਕਿਲਾ ਅਸਾਂਜੇ ਦਿਫਾਈ ਅਜ਼ਮਤ ਜਾ ਉਹਾਣ ਬਿ ਹੁੰਦਾ ਹੋਇਆ। ਪਰ ਉਨ ਮੇਂ ਹਿਕੜੀ ਗਾਲ੍ਹ ਨਿਕਰੀ ਤੇ ਅਸਾਂਜੇ ਸਿੰਧ ਜੇ ਖੈਰਪੁਰ ਜ਼ਿਲ੍ਹੇ ਮੇਂ ਕੋਟ ਡਿਜੀ ਜੋ ਕਿਲੋ ਰਿਆਸਤ ਖੈਰਪੁਰ ਜੀ ਪਹਿਰੀਂ ਹੁਕਮਰਾਨ ਮੀਰ ਸੋਰਬ ਖਾਨ ਪਾਂਜੇ ਰਿਆਸਤ ਜੇ ਹਦਨ ਜੇ ਹਿਫਾਜ਼ਤ ਖਾਤਰ ਤਾਮੀਰ ਕਰਾਇਓ। ਐਂ ਹੀ ਕਿਲੋ ਖੈਰਪੁਰ ਮੀਰਸ ਸ਼ਹਿਰ ਖਾਂ 20 ਕਿਲੋਮੀਟਰ ਜੇ ਮੁਫਾਸਲੇ ਤੇ ਦੱਖਣ ਤਰਫ਼ ਕੌਮੀ ਸ਼ਾਹਰਾਹ ਤੇ ਵਾਕਿਓ ਆਹੇ। ਐਂ ਹਿਨ ਕੋਟਲ ਜੀ ਕਿਲੇ ਜੀ ਡ੍ਰੇਗ 5000 ਫੁੱਟ ਐਂ ਵੇਕਰ 3000 ਫੁੱਟ ਐਂ ਜ਼ਮੀਨ ਖਾਂ ਮੱਥੇ ਉਚਾਈ ਜੇਕਾ ਹੈ ਹੁਣ ਜੀ ਆਹੇ ਉਹਾ 70 ਫੁੱਟ ਆਹੇ। ਐਂ ਕੋਟਲ ਜੀ ਕਿਲੋ ਉਹੋ ਕਿਲੋ ਸਨਨ ਪੱਕਿਨ ਸਰਨ ਸਾਂ 1797 ਈਸਵੀ ਮੇਂ ਮੀਰ ਸੋਰਬ ਖਾਨ ਜੀ ਵਜ਼ੀਰ ਤਾਮੀਰਾਤ ਸਰਾਈ ਮੁਹੰਮਦ ਸਾਲਿਹ ਜ਼ਹਰੀ ਬਲੋਚ ਜੀ ਨਿਗਰਾਨੀ ਹੇਠ ਠਹਿਓ। ਐਂ ਹਿਨ ਕਿਲੇ ਮੇਂ ਕਿਰੋੜੇ ਸਿਰੂ ਇਸਤੇਮਾਲ ਥਿਯਲ ਆਹਿਨ। ਐਂ ਕਿਲੇ ਜੀ ਸੂਹ ਸੋਭਿਆ ਮੇਂ ਇਜ਼ਾਫ਼ੇ ਲਾਇ ਕੰਗੜਾ ਐਂ ਸਿਰਨ ਜੀ ਸਿਟਰਾ ਸਾਂ ਸੁਹਣਿਯੂੰ ਡਿਜ਼ਾਇਨਿਯੂੰ ਐਂ ਭਿਤਿਨ ਤੇ ਰਖੀ ਵਯੂੰ। ਤ ਸਾਈਂ ਮੁੰਹਿੰਜਾ ਇਹ ਪੁਰਾਣੇ ਦੌਰ ਮੇਂ ਜੰਗ ਜੇ ਲਾਇ ਵਿੜਣ ਜੇ ਲਾਇ ਐਂ ਪਾਂਜੇ ਹਿਫਾਜ਼ਤ ਲਾਇ ਪਾਂਜੇ ਬਚਾ ਲਾਇ ਇਹ ਕਿਲਾ ਕੋਟ ਕਿਲਾ ਠਾਹਿਆ ਵੇਂਦਾ। ਪੂਰੇ ਪਾਕਿਸਤਾਨ ਮੇਂ, ਪੂਰੀ ਸਿੰਧ ਮੇਂ, ਪੂਰੇ ਹਰ ਸੂਬੇ ਮੇਂ ਅਹਿੜੇ ਕਿਸਮ ਜਾ ਜੰਗੀ ਕਿਲਾ ਮੌਜੂਦ ਆਹਿਨ। ਤ ਸਾਈਂ ਮੁੰਹਿੰਜਾ ਅਸਾਂਜੋ ਪਿਆਰੋ ਵਤਨ ਪਾਕਿਸਤਾਨ, ਜੰਮੇ ਪਿਆਰ ਐਂ ਪਾਬੋ ਉਤਿੰਦੜ, ਅਸਾਂਜਾ ਦਰਿਆ ਹਯਾਤੀਅ ਖੇ ਜੀਆ ਪੋ ਬਖਸ਼ਿੰਦੜ, ਉਨ ਅੰਨ ਦਾਣਾ ਉਪਾਈਂਦੜ, ਹੀ ਸੁਗੰਧ ਭਰੀ ਮਿੱਟੀ, ਮੌਸਮ ਜਾ ਸਭਈ ਰੰਗ, ਇੰਡਲਠ ਵਰਨਾ ਰੰਗ, ਸ਼ਾਲ ਸਦਾਈ ਜਰਕੰਦਾ ਰਹਿਣ। ਅਜੋ ਤਾਂ ਪਾਣ ਸਭਈ ਅਹਿਦ ਕਰਿਓ ਤਾਂ ਪੰਹਿੰਜੇ ਮਹਿਬੂਬ ਵਤਨ ਜੀ ਤਰੱਕੀ ਐਂ ਕਾਮਯਾਬੀ ਐਂ ਕਾਮਰਾਨੀ ਲਾਇ ਡੀਂਹ ਰਾਤ ਜਾਖੋੜ ਕਿਉਂ। ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਪਾਈਂਦਾਬਾਦ।